ਡਾਂਸ ਨਹੀਂ ਕਰਨਾ ਵੋ ਜਾ ਕੇ ਆਪਣੀ ਭੈਂਸ ਚਰਾਏ। ਅਰੇ ਅਭੀ ਤੋ ਪਾਰਟੀ ਸ਼ੁਰੂ ਹੋਈ ਹੈ।